ಯಾಕಂದ್ರೆ ಮನೆ ಅವ್ರ ದಿನಕ್ಕೆ ನನ್ನ ಪ್ರೋಗ್ರಾಮ್ ಸಿಚಕಿಮ್ ಟ್ರೆಕ್ ಟ್ರೆಕ್ ಮರುವಡಿದಿ ಆಗಾವ ಲಷ್ಕಿ ಸಾಕ್ ತಗೊಂಡೇವಿ ಹಾಂ ಹಾಂ ಜೊತೆ ಸೇ ಜಡೆ ನಾ ತಾವ ಬಿಲ್ಕುಲ್ ಕೀಜಿ ಜಿ ಜಡೆ ಸರಾವ ಲಾಗಿ ಜಿ ತುಸೆ ದೇ ಜಡೆ ಸರಾವ ಖಬರೆ ಕವಿ ನೋ ದಾವ ಮಿ ದಹ ಲಾ ರಾ ಜಿ ತುಸೆ ತಾವ ಡೇರ್ ಜೋತ್ ಹ್ವಾನ್ ದೇರ್ ಕಿ ಬಲ್ ತರಫ ತ ದೇ ಇದಶ್ ಪೇ ಓರೆ ಜಿ ದಿ ಹಲಕ್ ಪ್ರದೇಶ ಶು ಪಂಚ ಸಿ ದಿ ಜಿ ಅಖ್ತಾರ್ ದೇ ಪೊರಾವ ತಶಾಯೋ ಖೋಲಾ ಶಾಯೋ ಖಲಿ ಗಡ್ಡು ಖಲಿ ಝಾವ್ ಖಲಿ ಡೇರೆ ಖಲ್ಕೆ ಉಸ್ತಿ ಹವಿ ಓ ಡೇರು ಯಾಪುತೆ ಹವಿ ಯಾವ ಪದೇ ಇಂತೆ ಜಾರ್ ಶಿವಿ ಶಿವ ದರ ಚಲಸ್ ಸಾವಕಾಶಿ ಆಖಿರಿ ರೇಜಿ ಶಿ ಬ್ಯಾವೆ ಓಲೆ ಓ ಖಲಿ ಕನ ನೋ ಯುವ ತರಫ್ತ ದಾಗೆ ಹಮಾ ಗೆಹ್ಮಿದು ಯುವ ತರಫ್ತ ದಾ ಖಬರ್ ಯತರಿದಿ ಬಲ್ ತರಫ್ತ ಪ
ਆਈ। ਨਨ ਸਭ ਕਬੰਡੀ ਤਾਂ ਲੁੱਟ ਛੇ ਮੰਡੀ ਛੇ ਡੇਰਾ ਗੁਰੂ ਨੀ ਦੋ ਖੁਦਾਈ ਵਾ ਖਬਰ ਆ ਦੇਰ ਤੱਕ ਛੇ ਦਾ ਖਾਲਕ ਦੱਸ ਦੇ ਛੇ ਦਾ ਨਾ ਡਾਕੀ ਜੋ ਨਾ ਵੇ ਡਾਕ ਕੇ ਕਦੇ ਬੰਦੀ ਚਕਲਾ ਸ਼ਾਸ਼ ਪਾਓ ਰੇ ਜ਼ਰੂਸ਼ੀ ਬੇਦਾ ਵੀ ਇਹੀ ਦੇਰ ਤਾਂ ਛੇ ਦੇ ਮਿਸ਼ ਦਾ ਖਾਈ ਵਾਵ ਰੇਜ਼ ਦੋ ਬਿਆਨੋ ਰੇ ਮਿਸ਼ ਘਟਾ ਲਿਆ ਨਾ ਵੀ ਪ ਕੁਰਬਾਨੀ ਨਾ ਮਖਸ਼ ਦੇ ਖਾਲ ਕੇ ਕੁਰਬਾਨੀ ਦਾ ਖਲਕ ਕੋ ਚਾਸੋ ਕੁਰਬਾਨੀ ਦਰ ਬੰਦੇ ਖਰਸਾਵੀ ਮਿਸ਼ੇ ਕਲਾ ਕੁਰਬਾਨੀ ਕੀ ਕਹਨਾ ਨੁਦੀ ਮਿਸ਼ ਕੁਰਬਾਨੀ ਪੇਖ ਦੀ ਸ਼ਵਸ਼ੀ ਚਾਚਾਨਾ ਗੋ ਖਲੀ ਚਾਨਾ ਮਸ਼ਾ ਉਖਲੀ ਚਾਨਾ ਬਜ਼ਾ ਉਖਲੀ ਚਾਨਾ ਗੱਡ ਉਖਲੀ ਨੋ ਪੇਖ ਦੀ ਸ਼ੇ ਦੇ ਮਿਸ਼ ਤੋ ਸੇ ਕੁਰਬਾਨੀ ਵਸ਼ੀ ਵੇਲੇ ਚੇ ਦਮ ਰਤਕਾਤ ਦਸ ਖਲਕ ਸ਼ਤਾ ਚੇ ਲਾਰੀ ਵੇ ਨਾ ਯਾ ਵੇ ਪਕਰਜ਼ਾ ਪੈਸੇ ਰੁਖਸਤੀ ਯਾ ਵੇ ਸੁਮਰਾ ਦਾ ਸੇ ਲਸ਼ ਡੇਰੇ ਜੁੜੇ ਕੜੀ ਵੀ ਦਗੀ ਇੱਦੇ ਪੁਰਾ ਵੇਲੇ ਚੀ ਬਿਆ ਨੋਰਾ ਕੁਰ ਖੁਨਸ਼ਤਾ ਦੇ ਕਨਾ ਚ ਖਾਲੀ ਤਾਂ ਕੁਰਬਾਨੀ ਪਸ਼ੇ ਉਖਲੇ ਕਨਾ ਨੋਰਾ ਕੁਰ ਕਾ ਬਿਆ ਲਵਜੇ ਮੜੀ ਜੀ ਹਾਂ ਕਸਾ ਮਿੰਦਾ ਵੀ ਉਹ ਕਸਾ ਨਾ ਮਿੰਦਾ ਵੀ ਆਗਾ ਬਿਆ ਬਾਤ ਸੇ ਖਬਰ ਦੀ ਤੋ ਆਗਾ ਬੇਪਾਰੀ ਉਹ ਤਾਂ ਖੁਸ਼ ਲਾਵੇ ਆਓ ਤੋ ਆਲੋ ਲਾਵੀ ਚਾਕਿਮ ਨਾ ਤੇ ਕੁਰਬਾਨੇ ਸਰਵਾਈ ਖਲੇ ਸਿਰਫ ਦਮ ਰਵੀ ਆਇਆ ਚੇ ਗਿਲਾ।